ਜੇ ਵਿੱਚ ਮੇ ਜ਼ਾਤ ਵੀ ਹੁੰਦੀ ਰਸਮਨ ਜੀ ਕਾਰੀ ਰਾਤ ਵੀ ਹੁੰਦੀ ਐ ਪਹਿਜੇ ਵਿੱਚ ਮੇ ਜ਼ਾਤ ਵੀ ਹੁੰਦੀ ਇਸ਼ਕ ਮਿਲਿਓ ਜੇ ਪਰਣੇ ਮੇ ਮੂਖੇ ਇਸ਼ਕ ਮਿਲਿਓ ਜੇ ਪਰਣੇ ਮੇ ਮੂਖੇ ਹੱਕ ਮਹਿਰ ਮੇ ਮਿੱਟੀ ਅਜੀ ਤਾਤ ਵੀ

ਬੇ ਜੇ ਹੁੰਦੇ ਪਰਮੁਹ ਜੀ ਹੁੰਦੀਆਂ, ਬੇ ਜੇ ਹੁੰਦੇ ਪਰਮੁਹ ਜੀ ਹੁੰਦੀਆਂ, ਸੋ ਬਬੇ ਹੁੰਦੀ ਮਾਤ ਬੇ ਹੁੰਦੀ, ਰਸਮਨ ਜੀ ਕਾਰੀ ਰਾਤ ਬੇ ਹੁੰਦੀ। ਨਗਮਾ ਧਰਤੀਅ ਜਾ ਬਾਹਨ ਮੇ ਤੂੰ, ਨਗਮਾ ਧਰਤੀਅ ਜਾ ਬਾਹਨ ਮੇ ਤੂੰ, ਆਜ਼ਾਦੀ ਜੀ ਜਜ਼ਬਾਤ ਬੇ ਹੁੰਦੀ। ਚੰਡ ਨਿਕਾਹ ਪੜ੍ਹਾਈਂਦੋ ਪੰਹਿੰਜੋ, ਚੰਡ ਨਿਕਾਹ ਪੜ੍ਹਾਈਂਦੋ ਪੰਹਿੰਜੋ, ਤਾਰਨ ਜੀ ਗੱਡ ਬਾਰਾਤ ਬੇ ਹੁੰਦੀ, ਰਸਮਨ ਜੀ ਕਾਰੀ ਰਾਤ ਬੇ ਹੁੰਦੀ, ਐਂ ਪੰਹਿੰਜੇ ਵਿੱਚ ਮੇ ਜ਼ਾਤ।